0: ਕੇ ਬੁਨਾ ਮੀਹਕ ਫਹ ਤਿਮਨ ਰਸ ਕਲਾਂਗੇ ਨਰਕ ਇਨ ਜਜ਼ਾ ਦਿਵਾ ਹੁਸੀ ਮੇ ਅਨਿਆ ਵਿਰਿੰਡ ਤਿਮਨ ਰਸ ਕਲਾਂਗੇ ਜਜ਼ਾ ਦਿਵਨੀ ਇਫਦੈਨੇ
1: ਦਿਵੇ ਐਫਐਮ ਦਿਵੇ ਹਿੰਨਾਇਕੋ ਨੋਮਦੀ ਹੈ 1 ਮੈਗਾਹਰਟਜ਼।

0: ਨੋਦੇ ਕੇ ਮੇਗਾਹਰਟਸ ਦੇ ਵੇ ਐਫ ਐਮ ਮੀ ਗੜੀ ਕਾ ਕੁਰੀਆ ਮੀ ਗੰਦਨੀ ਸਪੋਰਟਸ ਬੀਟ ਮੀ ਹਫਤਾ ਕੇ ਸ਼ੋਗਾ ਮਹਿਮਾਨੇ ਕੇ ਗੁਤਕਾ ਬੈਵਰ ਮੀ ਵਣੀ ਫੁੱਟਬਾਲ ਕੁਲੁਨ ਤੇਰੀਆ ਸ਼ਾਨਾਨ ਰਸ਼ਾਦ ਕੁਲੀ ਵਰਗੇ ਤਫਾਤ ਵਾਹਕ ਤਕ ਆਦਿ ਮੀਨੂ ਵਸ ਵਾਹਕ ਤਕ ਆਇਕੁਗਾ ਮੀ ਅਦੁਕੇ ਮੀ ਸ਼ੋ ਕੁਰੀਆ ਤਾਣੀ ਸ਼ੋ ਫੇਸ਼ਮ ਕੇ ਗੁਤ ਮੀ ਜਹਾ ਦੇਨੀ ਗੜੀ ਰ ਕੇ ਫੇਸ਼ਮ ਕਮ ਗਵਾ ਅਮਿੰਦ ਰਾਕੁ ਕੇ ਲਵਾ
1: ਨੋਦੀ ਹੈ ਕੇ ਮੇਗਾਹਰਟਸ ਦੇ ਵੇ ਐਫ ਐਮ ਕੇ ਕੁਮ ਮੇ ਗੜੀ ਰੇ ਕੇ ਫੁਰਤਮ ਲਵੇ ਕਵਸ ਦੇ ਵੇ ਅਮਿੰਦ ਰਾਕੁ ਕੇ ਲਵੇ